0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਲ ਹੇਲ ਗੁਰੂ ਰਾਮਦਾਸ
1: ਹੇਲ ਦ ਵਰਲਡ
0: ਹੇਲ ਹੇਲ ਗੁਰੂ ਰਾਮਦਾਸ
1: ਹੇਲ ਦ ਵਰਲਡ
0: ਹੇਲ ਹੇਲ ਗੁਰੂ ਰਾਮਦਾਸ
1: ਹੇਲ ਦ ਵਰਲਡ
0: ਪੀਸ ਟੂ ਆਲ ਲਾਈਫ ਟੂ ਆਲ ਲਵ ਟੂ ਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Let's bless the langar.

0: ਜੁਤਿ ਪਾਵੈ ਸੋ ਵੇ ਕਵਰ
1: ਕਰ ਕਰ ਵੇ ਕੈ ਸਰਜ ਨਹਾਰ
0: ਨਾਨਕ ਸੱਚੇ ਕੀ ਸੱਚੀ ਕਰ
1: ਆਦੇਸ਼ ਸੇ ਆਦੇਸ਼
0: ਆਦਿ ਨੀਲ ਨਾਦ ਨਹਾ ਜੁਜੁਏ ਗੋਵੇਸ
1: ਇਕ ਜੁਜੀ ਪਾਲਕ ਹੋਏ ਲਖ ਹੋਵੇ ਲਖ ਵੀਸ
0: ਲਖ ਲਖੇਰਾ ਆਖੀਏ ਏਕਨੰ ਜਗਦੀਸ
1: ਏਚ ਰਹੇ ਫਤ ਪਵੜਿਆ ਚਿੜੀਏ ਹੋਏ ਅਖੀਸ
0: ਸੁੰਗਲਾ ਕਸ਼ ਕੀ ਕੀਤਾ ਆਏ ਰੀਸ
1: ਨਾਨਕ ਨਰਰੀ ਪਾਇਆ ਕੁੜ ਕੁੜ ਠੀਸ
0: ਆਕਨ ਜੋਰ ਜੁਪੇ ਨ ਜੋਰ
1: ਜੋ ਨ ਮੰਗਣ ਦੇ ਨ ਜੋਰ
0: ਜੋ ਨ ਜੀਵਨ ਮਨ ਨ ਜੋਰ
1: ਜੋ ਨ ਰਾਜ ਮਾਲ ਮਨ ਸੋਰ
0: ਜੋ ਨ ਸੁਰਤੀ ਗਿਆਮ ਵਿਚਾਰ
1: ਜੋ ਨ ਜੁਗਤੀ ਸੁਟੇ

ਦਸੈ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆ ਦੀ ਜੋਤ ਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਸਤਨਾਮ ਪੰਜਾਂ ਪਿਆਰਿਆ ਚੋਹਾ ਸਾਹਿਬਜ਼ਾਦਿਆ ਚਾਲੀਆ ਮੁਕਤੀਆ ਹਟਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਡ ਸਖੀਆ ਦੇਖ ਚਲਾਹੀ ਤੇਗ ਵਾਹੀ ਦੇ ਕੇ ਅੰਡਿਤ ਕੀਤਾ ਤਿਨਾ ਪਿਆਰੀਆ ਸਚਿਆਰੀਆ ਦੀ ਕਮਾਈ ਦਾ ਤਿਆਂਤਰ ਕੇ ਬੋਲੋ ਜੀ ਸਤਨਾਮ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਟਿੱਟੇ ਬਨ ਬਨ ਕਟਾਏ ਕੋਪਰਿਆ ਲੁਹਾਈਆ ਚਰਕਰਿਆ ਤੇ ਚਰੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤਿਨਾਂ ਦੀ ਕਮਾਏ ਦਾ ਤਿਆਂਤਰ ਕੇ ਬੋਲੋ ਜੀ ਸਤਨਾਮ ਸਾਰੀਆਂ ਤਖਤਾ ਸਰਬਤ ਗੁਰਦੁਆਰਿਆਂ ਦਾ ਤਿਆਂਤਰ ਕੇ ਬੋਲੋ

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਚੁੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਸਤਨਾਮ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਹੇਨ ਮਾਨੀਆਂ ਦੇ ਮਾਨ, ਤਾਨੀਆਂ ਦੇ ਤਾਨ, ਉਤਿਆਂ ਦੇ ਓਠ, ਸੱਚੇ ਪਿਤਾ ਆਪ ਵਾਹਿਗੁਰੂ। ਵਾਹਿਗੁਰੂ, ਥੈਂਕ ਯੂ ਫੋਰ ਦ ਬਲੈਸਿੰਗ ਆਫ ਗੈਦਰਿੰਗ ਅ ਸਾਧ ਸੰਗਤ ਟੂਡੇ ਟੁ ਬਾਉ ਐਟ ਯੋਰ ਫੀਟ, ਟੁ ਸਿੰਗ ਯੋਰ ਪ੍ਰੇਜ਼ਸ, ਟੁ ਹੀਅਰ ਯੋਰ ਹੁਕਮਨਾਮਾ, ਟੁ ਬੀ ਟੁਗੈਦਰ ਵਿਦ ਆਰ ਹਾਰਟਸ ਓਪਨ. Please bless the city of Kanpat. It's dedicated to worldwide peace and prosperity. Blessings for health and healing for BBG. Blessings for Manjeet Kaur for her surgery today. Blessings for Darshan Singh and Mukhtiar Singh, Satwan Singh, Guru Raj Singh's birthday. Blessings on Midi Pidi Academy. May it have all the resources it needs to continue to provide the space for children to build their relationship with you and with their relationship with their soul, their inner strength. Waheguru. Please bless on this day the birthday of Guru Darshan Singh Khalsa. May he have a year of joy and happiness. May he be totally prosperous, healthy, and may his family be blessed by his saintly vibration. Waheguru. Please let us chant a call for Irvin Laszlo and all those souls in Venezuela affected by the earthquake. Please inhale.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਹੈ ਜੁਗ ਜੁਗ ਭਗਤ ਪਾਇਆ, ਫੈ ਸਵਾਗਤਾ ਆਇਆ ਰਾਮ ਰਾਜੇ, ਹੋਏ ਨਾਖਸ ਦੁਸ਼ਟ ਹੋਏ ਮਾਰਿਆ, ਪ੍ਰਹਲਾਦ ਰਾਇਆ, ਅੰਕਾਰਿਆ ਨਿਰਖਾ ਫਿਟੇ, ਨਾਮ ਦੇਓ ਮੁਖ ਲਾਇਆ, ਚੰਨ ਨਾਨਕ ਐਸਾ ਸੇਵਿਆ, ਅੰਚ ਲੈ ਚਾਇਆ। ਇੱਕ ਓਂਕਾਰ ਸਖ ਪ੍ਰਸਾਦ, ਸਲੋਕ ਮਹਿਲਾ ਪਹਿਲਾ, ਤੁਕ ਤਾਰੂ ਸੁਕਰੋਪੇਆ, ਜਾ ਸੁਖਤਾ ਨਾ ਹੋਏ, ਤੂੰ ਖਟ ਖਾਣੇ ਮੈਂ ਨਾਹੀ, ਜਾ ਹੁਖਰੀ ਨਾ ਹੋਏ, ਬਲਹਾਰੀ ਕੁਦਰ ਵਸਿਆ, ਠਰੰਤ ਨ ਜਾਏ ਲਖ ਰਾਮ, ਜਤ ਮੈਂ ਜੋਤ ਜੋਤ ਮੈਂ ਜਾਥਾ, ਅੱਖਾਂ ਖਲਾਂਬ ਪੁਰਖਿਆ, ਤੂੰ ਸੱਚ ਸਾਹਿਬ ਸਿਵਤ ਸਵਾਲਿਓ, ਚਿੰਕੀ ਤੀ ਸੋ ਪੁਰ ਪੇਆ, ਕੌ ਨਾਨਕ ਕਰਤੇ ਕਿਆ ਬਾਤ, ਜੋ ਕਿਛ ਕਰਨ ਸੋ ਕਰ ਰੱਖਿਆ, ਸੋ ਦੁਰਾ ਗਾਸ ਮੇਲ ਫੈਲਾ।